0: वादा किया गया है कि समाजिक न्याय ते खास जोर दिता जावे जिस दा संबंध साडे समाज विच औरतां प्रति लिंग पक्षपात अते होर बहुत सारे समाजिक वितकरियां दी रोकथाम करना अते समें समें ते उनां दे सर्वपक्षी विकास नाल जुड़े मुद्दियां नू लगातार सुचजे ढंग नाल हल करना है। अज दे तेज तकनीकी दौर विच एक पढ़ी लिखी औरत कोल समाज नू उच्चा चुकण दा ज्ञान अते साधन होना जरूरी समझिया जांदा है। भारत सरकार वलों समें समें ते औरतां दे समाजिक आर्थिक विकास लई कई महत्वपूर्ण भलाई योजनावां चलाईयां गईयां हन। इन्हां भलाई योजनावां दा मुख उद्देश पिछड़े अते गरीब वर्ग दीआं औरतां नू वध तों वध लाभ प्रदान करना है। इत्थों तक कि पेंडू खेतर दीआं औरतां जिन्हां कोल सीमित साधन हन दा खास ख्याल रख्या जांदा है तां जो उनां नू इन्हां स्कीमां दा लाभ मिल सके ते अपने जीवन नू सही दिशा दे सकन। शुरुआती दहाकियां विच बुनियादी सुरक्षा अते भलाई तो लै के हाल दे सालां विच शक्तिकरण वित्तीय समावेश अते अधिकार आधारित योजनावां बनाउणा भारतीय सरकारां दी पहल कदमी रही है। 1950 तो 1970 दे पड़ा दे दौरान 1953 विच केंद्रीय समाज भलाई बोर्ड स्थापित किया गया तां जो औरतां लई भलाई प्रोग्रामां नू उत्साहित किया जा सके। हिंदू कोड एक्ट राही ब्याह तलाक अते विरासत विच औरतां दे अधिकारां विच सुधार किया गया। 1980-90 दे दहाकियां दौरान विकास प्रक्रियावां विच औरतां नू शामिल करन वल विशेष कदम उठाए गए जिवें कि महिला समीक्षा प्रोग्राम अते राष्ट्रीय महिला कोष आदि राही गरीब औरतां नू माइक्रो क्रैडिट फंड प्रदान करन दी योजना बनाई गई। इस योजना राही भारत दीआं घट आमदनी वालीआं औरतां लई करजा उपलब्ध करवाउणा अहम समझिया गया तां जो घट आमदनी समूह दीआं औरतां नू छोटे कारोबार शुरू करन लई करजे मुहैया करवाए जा सकण। सन 2000 तों भारतीय औरतां लई अधिकारां अते राजनीतिक भागीदारी नू उत्साहित करन वल विशेष ध्यान दिता गया है। राष्ट्रीय पेंडू आजीविका मिशन राही वित्तीय स्वतंत्रता लई औरतां दे स्वय सहायता समूहां नू मजबूत करन दे नाल नाल एक मजबूत नागरिक बनाउणा भी जरूरी मन्निया गया है। सन 2010 विच प्रधानमंत्री मातृत्व वंदना योजना लागू कीती गई जिस दा मकसद 19 साल अते इस तों वध उमर दीआं गर्भवती अते फीडिंग मदर्स दी चंगी सेहत अते पोषण नूं यकीनी बनाउण विच वित्तीय सहायता प्रदान कीती जा सके। वर्तमान दौर विच सब तों महत्वपूर्ण योजना बेटी बचाओ बेटी पढ़ाओ है जो साडे वर्तमान प्रधानमंत्री श्री नरेंद्र मोदी वलों जनवरी 2015 विच शुरू कीती गई अते जिस दा मकसद ਘਟਦੇ ਬਾਲ ਲਿੰਗ ਅਨੁਪਾਤ ਨੂੰ ਠੀਕ ਕਰਨਾ ਅਤੇ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਇਸ ਯੋਜਨਾ ਦਾ ਉਦੇਸ਼ ਭਾਰਤੀ ਨਾਗਰਿਕਾਂ ਨੂੰ ਲਿੰਗ ਪੱਖਪਾਤ ਦੇ ਵਿਰੁੱਧ ਸਿੱਖਿਅਤ ਕਰਨਾ ਅਤੇ ਲੜਕੀਆਂ ਲਈ ਭਲਾਈ ਸੇਵਾਵਾਂ ਦੀ ਪ੍ਰਭਾਵਸ਼ੀਲਤਾ ਵਿੱਚ ਸੁਧਾਰ ਕਰਨਾ ਹੈ। ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਇੱਕ ਅਜਿਹੀ ਰਾਸ਼ਟਰੀ ਪਹਿਲ ਹੈ ਜੋ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਸਿਹਤ ਅਤੇ ਪਰਿਵਾਰ ਭਲਾਈ ਮਿਨਿਸਟਰੀ ਮਾਨਵ ਸੰਸਥਾਨ ਵਿਕਾਸ ਮਿਨਿਸਟਰੀ ਵੱਲੋਂ ਸਾਂਝੇ ਤੌਰ 'ਤੇ ਚਲਾਈ ਜਾਂਦੀ ਹੈ। ਹਰੇਕ ਸੰਸਥਾ ਯੋਜਨਾ ਦੇ ਵੱਖ ਵੱਖ ਪਹਿਲੂਆਂ ਲਈ ਜਵਾਬਦੇਹ ਹੈ। ਭਾਰਤ ਸਰਕਾਰ ਦੁਆਰਾ 1915 ਵਿੱਚ ਸੁਕੰਨਿਆ ਸਮ੍ਰਿਧੀ ਯੋਜਨਾ ਦੀ ਵੀ ਸ਼ੁਰੂਆਤ ਹੋਈ ਤਾਂ ਜੋ ਲੜਕੀਆਂ ਦੀ ਸਿੱਖਿਆ ਅਤੇ ਵਿਆਹ ਦੇ ਖਰਚੇ ਲਈ ਬੱਚਤ ਨੂੰ ਵੀ ਉਤਸ਼ਾਹਿਤ ਕੀਤਾ ਜਾ ਸਕੇ। ਇਹ ਯੋਜਨਾ 10 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਲਈ ਇੱਕ ਵੱਡੀ ਬੱਚਤ ਯੋਜਨਾ ਹੈ ਜੋ ਕਿ ਉੱਚ ਵਿਆਜ ਦਰ ਅਤੇ ਟੈਕਸ ਛੋਟ ਦੀ ਵੀ ਪੇਸ਼ਕਸ਼ ਕਰਦੀ ਹੈ। ਇਸ ਯੋਜਨਾ ਰਾਹੀਂ ਵੱਧ ਤੋਂ ਵੱਧ ਸਾਲਾਨਾ ਨਿਵੇਸ਼ 1.5 ਲੱਖ ਰੁਪਇਆ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ उज्ज्वला योजना भारत सरकार द्वारा 2016 ਵਿੱਚ ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰ ਦੀਆਂ ਔਰਤਾਂ ਨੂੰ ਸਾਫ਼ ਖਾਣਾ ਬਣਾਉਣ ਪਕਾਉਣ ਵਾਲਾ ਬਾਲਣ LPG ਤਰਲ ਪੈਟਰੋਲੀਅਮ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ ਲੱਕੜ ਅਤੇ ਗੋਬਰ ਵਰਗੇ ਰਵਾਇਤੀ ਬਾਲਣਾਂ ਕਾਰਨ ਘਰ ਦੇ ਅੰਦਰ ਹਵਾ ਪ੍ਰਦੂਸ਼ਣ ਤੋਂ ਸਿਹਤ ਦੇ ਖਤਰਿਆਂ ਨੂੰ ਘਟਾਉਣਾ ਹੈ। ਔਰਤਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਦਾ ਟੀਚਾ ਵੀ ਪੂਰਾ ਕਰਦਾ ਹੈ। ਇਸ ਤੋਂ ਇਲਾਵਾ ਹੋਰ ਯੋਜਨਾਵਾਂ ਜਿਵੇਂ ਮਿਸ਼ਨ ਇੰਦਰਧਨੁਸ਼ ਦੇ ਤਹਿਤ ਸਰਕਾਰ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਪੂਰਾ ਟੀਕਾਕਰਨ ਯਕੀਨੀ ਬਣਾਉਂਦੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੁਦਰਾ ਯੋਜਨਾ 20 ਲੱਖ ਰੁਪਏ ਤੱਕ ਦੇ ਜ਼ਮਾਨਤ ਮੁਕਤ ਕਰਜ਼ੇ ਪ੍ਰਦਾਨ ਕਰਦੀ ਹੈ। ਮੁਦਰਾ ਕਰਜ਼ਿਆਂ ਲਈ ਅਲਾਟ ਕੀਤੇ ਗਏ ਬਜਟ 24 ਤੋਂ 25 ਲੱਖ ਰੁਪਏ ਵਧਾਏ ਜਾਣ ਨਾਲ ਔਰਤਾਂ ਦੀ ਅਗਵਾਈ ਵਾਲੇ ਉੱਦਮਾਂ ਕਾਰੋਬਾਰਾਂ ਨੂੰ ਵਧੇਰੇ ਕਰਜ਼ੇ ਮੁਹੱਈਆ ਕਰਾਉਣ 'ਤੇ ਵੀ ਇਸ ਯੋਜਨਾ ਦੁਆਰਾ ਧਿਆਨ ਦਿੱਤਾ ਗਿਆ ਹੈ। ਸਮਾਜ ਵਿੱਚ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਵੀ ਭਾਰਤ ਸਰਕਾਰ ਦੁਆਰਾ 1-Stop-Center ਸਕੀਮ ਵੀ ਉਪਲਬਧ ਕਰਵਾਈ ਗਈ ਹੈ। ਇਸ ਯੋਜਨਾ ਦਾ ਉਦੇਸ਼ ਕਿਸੇ ਵੀ ਤਰ੍ਹਾਂ ਦਾ ਹਿੰਸਾ ਜਿਵੇਂ ਕਿ ਸਰੀਰਕ, ਜਿਨਸੀ, ਭਾਵਨਾਤਮਕ, ਮਨੋਵਿਗਿਆਨਿਕ ਜਾਂ ਆਰਥਿਕ ਆਦਿ ਤੋਂ ਪ੍ਰਭਾਵਿਤ ਔਰਤਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਯੋਜਨਾ ਰਾਹੀਂ ਤੁਰੰਤ ਹਰ ਤਰ੍ਹਾਂ ਦੀ ਸਹਾਇਤਾ ਜਿਵੇਂ ਕਿ ਡਾਕਟਰੀ, ਕਾਨੂੰਨੀ ਸਹਾਇਤਾ ਇੱਕ ਛੱਤ ਹੀ ਹੇਠ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਪੀੜਤ ਔਰਤ ਲਈ ਦੇਰੀ ਅਤੇ ਸਦਮੇ ਨੂੰ ਘੱਟ ਕੀਤਾ ਜਾ ਸਕੇ। 2022-23 ਤੋਂ ਇਹ ਯੋਜਨਾ ਮਿਸ਼ਨ ਸ਼ਕਤੀ ਦੇ ਤਹਿਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਭਾਰਤ ਵਿੱਚ ਮਹਿਲਾਵਾਂ ਲਈ ਘਰਾਂ ਦੀ ਅਲੋਟਮੈਂਟ, ਉਹਨਾਂ ਦੀ ਮਲਕੀਅਤ ਦੇ ਨਾਲ ਉਹਨਾਂ ਦੇ ਸ਼ਕਤੀਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਲਖਪਤੀ ਦੀਦੀ ਸਕੀਮਾਂ, ਡਰੋਨ ਦੀਦੀ ਸਕੀਮਾਂ ਰਾਹੀਂ ਭਾਰਤੀ ਔਰਤਾਂ ਆਪਣੀ ਆਜੀਵਿਕਾ ਕਮਾ ਸਕਦੀਆਂ ਹਨ ਅਤੇ ਅਨੇਕਾਂ ਆਰਥਿਕ ਗਤੀਵਿਧੀਆਂ ਕਰ ਸਕਦੀਆਂ ਹਨ। ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ 65% ਲੜਕੀਆਂ ਉੱਚ ਸਿੱਖਿਆ ਪੂਰੀ ਕਰਨ ਤੋਂ ਪਹਿਲਾਂ ਹੀ ਬਾਹਰ ਹੋ ਜਾਂਦੀਆਂ ਹਨ। ਡਿਜੀਟਲ ਇੰਡੀਆ ਪ੍ਰੋਗਰਾਮ ਰਾਹੀਂ ਲੜਕੀਆਂ ਨੂੰ ਇਸ ਕਰਕੇ ਘਰ ਤੋਂ ਹੀ ਕੰਮ ਕਰਨ ਅਤੇ ਗਲੋਬਲ ਪਲੇਟਫਾਰਮ ਰਾਹੀਂ ਜੋੜਨ ਲਈ ਆਪਣੀ ਪ੍ਰਤਿਭਾ ਅਤੇ ਹੁਨਰ ਨੂੰ ਵਿਕਸਿਤ ਕਰਨ ਲਈ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਭਵਿੱਖ ਵਿੱਚ ਇੱਕ ਮਜ਼ਬੂਤ ਸਮਾਜ ਸਿਰਜਣਾ ਦੀ ਉਮੀਦ ਨੂੰ ਪੂਰਾ ਕੀਤਾ ਜਾ ਸਕੇ। ਭਾਰਤੀ ਸਰਕਾਰ ਦੀਆਂ ਭਲਾਈ ਯੋਜਨਾਵਾਂ ਔਰਤਾਂ ਦੇ ਆਰਥਿਕ ਸਹਾਇਤਾ ਦੇ ਨਾਲ ਨਾਲ ਸਮਾਜਿਕ ਸੁਰੱਖਿਆ ਅਤੇ ਵਿੱਤੀ ਤੌਰ 'ਤੇ ਸੁਤੰਤਰ ਬਣਾਉਣ ਲਈ ਸਹਾਇਕ ਸਿੱਧ ਹੋ ਰਹੀਆਂ ਹਨ। 21ਵੀਂ ਸਦੀ ਵਿੱਚ ਭਾਰਤੀ ਔਰਤਾਂ ਨੇ ਪੁਰਸ਼ਾਂ ਨਾਲ ਪਰੰਪਰਾਗਤ ਤੌਰ 'ਤੇ ਜੁੜੇ ਕਈ ਖੇਤਰਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਸਰਕਾਰ ਦੁਆਰਾ ਔਰਤਾਂ ਦੀ ਭਲਾਈ ਲਈ ਬਣਾਈਆਂ ਗਈਆਂ ਯੋਜਨਾਵਾਂ ਉਹਨਾਂ ਦੇ ਸ਼ਕਤੀਕਰਨ ਦਾ ਮੀਲ ਪੱਥਰ ਸਾਬਤ ਹੋ ਰਹੀਆਂ ਹਨ।
1: ਔਰਤਾਂ ਲਈ ਭਲਾਈ ਯੋਜਨਾਵਾਂ, ਹੁਣੇ ਤੁਸੀਂ ਡਾਕਟਰ ਜਗੀਰ ਕੌਰ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਇੱਕ ਆਵਾਜ਼ 'ਚ ਤੁਹਾਨੂੰ ਸੁਣਵਾਉਂਦੇ ਹਾਂ ਗੁਰਦਾਸ ਮਾਨ ਦੇ ਗਾਏ ਕੁਝ ਗੀਤ। ਲਓ ਇਸ ਗੀਤ ਦਾ ਆਨੰਦ ਮਾਣੋ।